ਨਾਲ ਸਾਨੂੰ ਕੀ ਖੁੰਝਲ ਦਾ ਸਹੀ ਸੀ ਤਾਂ ਸਖੀਬ ਕਲੋਨੀ ਦਾ ਗੀਤ ਕਿ ਤੋਰਮ ਸੰਦੂਕ ਸਭ ਲੋਈ ਸਰੇ ਆਕਸ ਬਾਨੀ ਮਫਲ ਖੋਜ਼ਿੰਗ ਵਿਦਾਂ ਕੀ ਪੁੰਗ ਤਰਾ ਮਖਾਈ ਤਾਰੇ ਸੰਗਾਈ ਸੈਨਲ ਗੀ ਨਸੀ ਕਿ ਤੋਰਮ ਪਰਿੰ ਸੰਦੂਕ ਸਭ ਮਤਾਂ ਸਿਰ ਲੋਈ ਸਿਨ ਸਰੀ ਹਯਿੰਗ ਜ਼ੁਨ ਕੀ ਤਾਂ ਕੋ ਨਿਪਾਨ ਨੋਮਾਈ ਸਿੰਗ ਨੁਮਿਤ ਇੰਗਾ ਕੀ ਤਰਾ ਮਰੀ ਨਿਪਾਨ ਬਾ ਅਯੁਕ ਪੁੰਗ ਮਗਾ ਮਖਾਈ ਤਾਵ ਮਤਾਂ ਦ ਸੰਗਾਈ ਚੈਨਲ ਗੀ ਆਹਨ ਮਤੋਰਮ ਪਰਿੰ ਸੰਦੂਕ ਪਹੁੰਚਗਨੀ ਮਤਾਂ ਮਤੋ ਫਾਵਦੰ ਗੀ ਹੋਇਨਾ ਤੋਰਮ ਤਾਵੀ ਰਿਬ ਸਿੰਗ ਤਕੀ ਕੈਨੀ ਅਥਨੀ ਸਰੀ ਨੁੰਗਾਈ ਬਾ ਯਾਈ ਪਬ ਪੁੰਨਮਕੀ ਜੈ ਹਿੰਦ।